ਢਾਈ ਨਵੇਂ ਤਿੰਨ ਮੈਂ ਹੀ ਨੇ ਆਦਰ ਮੇਰਾ ਵੀ ਕੋਹਮਦ ਆਟ ਮੰਗਾਟ ਲਿਆਨ ਗੁਡਾ ਦਵਸਿਕਿੰ ਆਟ ਮਤਕ ਦਵਸਮ ਮੈਂ ਕਿਊਆ ਮਗੇ ਹਮਦੇਮ ਅਤਰਲਾ ਲੋਕੇ ਦੇਨ ਉਤਮ ਆਦਰੇ ਗੁਡਾ ਕਾਦਰਿੰ ਬਲਾ ਗੰਨਵਾ ਕੇ ਮਮ ਕਿਊ ਮਤਕਾਈਦ ਏ ਮਗੇ ਅੰਮਾ ਮਾ ਬਲਾਗਤ ਮਗੇ ਅੰਮਾ ਕਵਦਾਵਤ ਮਗੇ ਕਿਸਿਵਾ ਪ੍ਰਸ਼ਨ ਨੋਕਲ ਅੰਮਾ ਤੁਰਨ ਦੇ ਅਕਰਗੇਨ ਹਰੀ ਮਹਿੰਸਕ ਵਿਦਿਹਟ ਮੰਦਿਆ ਆਦਰਿੰ ਬਲਾਗਿਨ ਹੀਟਿ ਅੰਮਾ ਵਚਨਿਆਕਵਤ ਸਰਿੰ ਮਟ ਕਥਾ ਨੋਕਰ ਮਗੇ ਹਿਤ ਨਿਮ ਭਾਵਨਾਵ ਅੰਮਾ ਐਨ ਗਿਹਿੰ ਦੇਵ ਲਵ ਇੰਨੇ ਬੁੱਧ ਸਰਨਾਇ ਅੰਮਟ ਲਲਾ ਵਾਸਨਾਵੰਤ ਦੀਨੀ ਲੈਸਤ ਵੇਲਾ ਇੰਨੋ ਬਦ ਦਵਸਕ ਅੰਮਾ ਗਿਅ ਦਿਵਯਮਯ ਚਾਰਿਕਾਵੇ ਅਤਰ ਮਗਕ ਆਯਤ ਅੰਮਾ ਵਹਮ ਵੈਨ ਸੁਭਮੰਦਾਰਮ ਰਾਗ ਤਰੰਗ ਅੱਕ ਗਮਨ ਮਗ ਖਰੀਟਮ ਕਿਆ ਗਨ ਬੈਰੁਨਾਟ ਅਪਿਆਵ ਗਮਨ ਅਦ ਮਮ ਤਨਿਵਮ ਕੋਹੇ ਹਰਿ ਤਨਕ ਪ੍ਰੇਮ ਚਾਰਿਕਾ ਗੋਚਰ ਗਿਆਤ ਇਹ ਚਾਰਿਕਾ ਵਨੀ ਮਾ ਕਰਨ ਅਦ ਮਗੇ ਲੰਗ ਰੋਣੀ ਨੈ ਕਮਨ ਨੈ ਅਪਿ ਸੰਸਾਰੀ ਕੋਹੇ ਦੀ ਹਰਿ ਆਈ ਹਮੇ ਰੋਣੀ ਮਮ ਠੀ ਆਦਰਣੀ ਤਰੰਗ ਮੋਨ ਪੁੱਤੇ ਆਇਆ ਤਮ ਕੁਟੁੰਬੇ ਸਮਗ ਦਕਿਦਿ ਮਟ ਅਸਵਲਟ ਕੰਦਲੋ ਆਵਾ ਬੁਰਨੇ ਵੇ ਇਹ ਸੁਸੁਮ ਹਟ ਦੈਂ ਵਾਗੇ ਦਾਨੇ ਨਾ ਬੁਰਨੇ ਵੇ ਹਦਵਤ ਮਹਾ ਵੇਗੇਨ ਗਹਿਦਿ ਐ ਮਹਵਾ ਇੱਕ ਮਤਕ ਦਵਸਕ ਓਯਾ ਮਗੇ ਵੇਨਵਾਦ ਵੈਸ ਦਵਸਕ ਰੈਕ ਦੀ ਮਗੇ ਬਾਟਨੀ ਪੱਤੇ ਬਿਲਾ ਐ ਮਹਵਾ ਜੀਵਤ ਯਾਤਰਾ ਵੇ ਖੁਲੁੰਦੂ ਲਾਦਰੇ ਮੰਗਿਤੇ ਹਿਤੋ ਐ ਮਗੇ ਮਾਈ ਕਿਆਲਾ ඒතක දවසක කාල් එකක් අරගෙන නුඹම කියද්දි මට වෙන ආදරයක් තියෙනවා මට යන්න ඕනි කියලා මං වෛර කළේ නෑ වාට හුඟක් ආදරේ කළා හමේෂා හමේෂා සදහටම සදහටම මං ඔබට ආදරේ කළා ඉනෝක බණ්ඩාරා